ਜੀ ਸਾਮੀਨ, ਤੁਸੀਂ ਇਹ ਸੁਫੀਆਨਾ ਕਲਾਮ ਸੁਣਿਆ, ਆਵਾਜ਼ ਆਸੀ ਆਲਮ ਲੋਹਾਰ ਹੋਰਾਂ ਦੀ। ਸਾਮੀਨ, ਜ਼ਮੀਨਦਾਰੀ ਦਾ ਵਕਤ ਜਿਹੜਾ ਆ ਉਹ ਸ਼ੁਰੂ ਹੋ ਗਿਆ ਦਾ, ਯਾਨੀ ਅਸਤਿਆਂ ਗ੍ਰਾਮ ਵਿੱਚ ਜ਼ਮੀਨਦਾਰੀ ਸ਼ੁਰੂ ਹੋ ਗਈ ਦੀ ਆ, ਅਤੇ ਨਾਲੇ ਅਗਰ ਦੇਖੇਗਾ ਅੱਛਾ ਸ਼ਹਿਰਾਂ ਵਿੱਚ ਵੀ ਅਸਤੀਆਂ ਮਾਵਾਂ ਭੈਣਾਂ ਬਾੜੀ ਦਾ ਕੰਮ ਕਰਨਾ ਸ਼ੁਰੂ ਕਰ ਸਟਿਆ ਦਾ। ਅਸਾਂ ਕੋ ਚਾਹੀਦਾ ਕਿ ਅਸੀਂ ਇਸ ਵਿੱਚ ਖਾਸ ਖਿਆਲ ਰੱਖਾਂ ਕਿ ਪਾਣੀ ਜਿਹੜਾ ਆ, ਪਾਣੀ ਦਾ ਇਸਤੇਮਾਲ ਅਸੀਂ ਸਹੀ ਤਰੀਕੇ ਨਾਲ ਕਰਾਂ, ਅਸੀਂ ਪਾਣੀ ਵੇਸਟ ਨਾ ਕਰਾਂ, ਕਿਉਂਕਿ ਪਾਣੀ ਇੱਕ ਐਸੀ ਜ਼ਰੂਰਤ ਆ ਜਿਹੜੀ ਹਰ ਇਨਸਾਨ ਦੀ ਆ। ਉਹ ਸਿਰਫ ਅਸੀਂ ਇਹ ਨਾ ਸੋਚਾਂ ਕਿ ਅਸਾਂ ਕੋ ਜ਼ਰੂਰਤ ਆ, ਕਿਸੇ ਹੋਰ ਕੋ ਜ਼ਰੂਰਤ ਨਹੀਂ। ਲਿਹਾਜ਼ਾ ਅਸਾਂ ਕੋ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਜਿਸਲੇ ਅਸੀਂ ਆਪਣੇ ਘਰ ਦੇ ਅੰਦਰ ਜ਼ਮੀਨਦਾਰੀ ਬਾੜੀ ਦਾ ਕੰਮ ਕੋਈ ਵੀ ਚੀਜ਼ ਐਸੀ ਕਰ ਸਕਾਂਗੇ। ਹੋਵਾ ਤੇ ਸਾਮੀਨ, ਆਓ ਪ੍ਰੋਗਰਾਮ ਵਿੱਚ ਅਗਾਂਹ ਸੁਣਦੇ ਹਾਂ ਕਾਬੁਲ ਬੁਖਾਰੀ ਹੋਰਾਂ ਕੋ।

ਜੀ ਸਾਮੀਨ, ਤੁਸੀਂ ਇਹ ਗੀਤ ਸੁਣਿਆ, ਆਵਾਜ਼ ਅਸੀਂ ਕਾਬੁਲ ਬੁਖਾਰੀ ਹੋਰਾਂ ਦੀ। ਅਤੇ ਸਾਮੀਨ, ਪ੍ਰੋਗਰਾਮ ਦੇ ਆਖਿਰ ਵਿੱਚ ਸੁਣਦੇ ਹਾਂ ਇਹ ਗੀਤ, ਆਵਾਜ਼ ਅਬਦੁਲ ਰਸ਼ੀਦ ਕੁਰੈਸ਼ੀ ਹੋਰਾਂ ਦੀ।